0: ਹੋੜ ਪਵੇਗੀ। ਇਸ ਲਈ ਅੱਜ ਦੀ ਛੋਟੀ ਜਿਹੀ ਬੱਚਤ ਕੱਲ ਉਸ ਧੀ ਦੇ ਸੁਪਨੇ ਨੂੰ ਰੋਕਣ ਦੀ ਬਜਾਏ ਉਸਨੂੰ ਅੱਗੇ ਵਧਣ ਦਾ ਮੌਕਾ ਦੇ ਸਕਦੀ ਹੈ। ਇਹੀ ਤਾਂ ਹੈ ਇਸ ਯੋਜਨਾ ਦੀ ਸਭ ਤੋਂ ਸੋਹਣੀ ਸੋਚ। ਧੀ ਅੱਜ ਛੋਟੀ ਹੈ ਪਰ ਉਸਦੇ ਸੁਪਨੇ ਛੋਟੇ ਨਹੀਂ ਹਨ। ਮਾਪਿਆਂ ਲਈ ਇੱਕ ਛੋਟੀ ਜਿਹੀ ਅਪੀਲ ਕਰਨਾ ਚਾਹਵਾਂਗੀ। ਮੈਂ ਹਰ ਮਾਪਿਓ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਤੁਸੀਂ ਆਪਣੀ ਧੀ ਲਈ ਕਿੰਨੇ ਸੁਪਨੇ ਵੇਖਦੇ ਹੋ? ਬਹੁਤ ਸਾਰੇ ਨਾ? ਤਾਂ ਫਿਰ ਇੱਕ ਹੋਰ ਸਵਾਲ, ਉਹਨਾਂ ਸੁਪਨਿਆਂ ਲਈ ਵਿੱਤੀ ਤਿਆਰੀ ਕਿੰਨੀ ਕੀਤੀ ਹੋਈ ਹੈ? ਕਿਉਂਕਿ ਸਿਰਫ ਸੁਪਨੇ ਵੇਖਣ ਨਾਲ ਸੁਪਨੇ ਪੂਰੇ ਨਹੀਂ ਹੁੰਦੇ। ਸੁਪਨਿਆਂ ਦੇ ਨਾਲ ਯੋਜਨਾ, ਮਿਹਨਤ ਅਤੇ ਬੱਚਤ ਵੀ ਚਾਹੀਦੀ ਹੈ। ਧੀ ਹੈ ਘਰ ਦੀ ਸ਼ਾਨ, ਧੀ ਹੈ ਪਰਿਵਾਰ ਦੀ ਜਾਨ। ਉਸਦੇ ਸੁਪਨਿਆਂ ਨੂੰ ਦਿਓ ਉਡਾਣ, ਅੱਜ ਦੀ ਬੱਚਤ ਬਣੇ ਕੱਲ ਦੀ ਪਛਾਣ। ਸੋ ਆਓ ਜਾਣਦੇ ਹਾਂ ਕਿ ਇਹ ਖਾਤਾ ਕਿਵੇਂ ਖੁੱਲ ਸਕਦਾ ਹੈ। ਸੁਕੰਨਿਆ ਸਮ੍ਰਿਧੀ ਖਾਤਾ ਡਾਕਘਰਾਂ ਅਤੇ ਅਧਿਕਾਰਤ ਬੈਂਕਾਂ ਵਿੱਚ ਖੋਲ੍ਹਿਆ ਜਾ ਸਕਦਾ ਹੈ। ਖਾਤਾ ਖੋਲ੍ਹਣ ਸਮੇਂ ਲੋੜੀਂਦੇ ਦਸਤਾਵੇਜ਼ ਅਤੇ ਮੌਜੂਦਾ ਨਿਯਮਾਂ ਬਾਰੇ ਸੰਬੰਧਿਤ ਡਾਕਘਰ ਜਾਂ ਬੈਂਕ ਤੋਂ ਜਾਣਕਾਰੀ ਲੈਣੀ ਚਾਹੀਦੀ ਹੈ। ਇੱਕ ਗੱਲ ਯਾਦ ਰੱਖੋ, ਕਿਸੇ ਵੀ ਸਰਕਾਰੀ ਯੋਜਨਾ ਵਿੱਚ ਪੈਸਾ ਜਮ੍ਹਾਂ ਕਰਾਉਣ ਤੋਂ ਪਹਿਲਾਂ ਅਧਿਕਾਰਤ ਸਰੋਤ ਤੋਂ ਜਾਣਕਾਰੀ ਜ਼ਰੂਰ ਲਵੋ। ਆਓ ਇੱਕ ਹੋਰ ਗਲਤ ਫਹਿਮੀ ਦੂਰ ਕਰੀਏ। ਕਈ ਵਾਰ ਅਸੀਂ ਸੋਚਦੇ ਹਾਂ ਕਿ ਬੱਚਤ ਯੋਜਨਾ ਦਾ ਮਤਲਬ ਹੈ ਕਿ ਹਰ ਮਹੀਨੇ ਇੱਕੋ ਜਿਹੀ ਵੱਡੀ ਰਕਮ ਜਮ੍ਹਾਂ ਕਰਾਉਣੀ ਪਵੇਗੀ, ਪਰ ਅਸਲ ਗੱਲ ਤਾਂ ਇਹ ਹੈ ਕਿ ਯੋਜਨਾ ਦੇ ਨਿਯਮਾਂ ਨੂੰ ਸਮਝ ਕੇ ਆਪਣੀ ਆਮਦਨ ਅਤੇ ਸਮਰੱਥਾ ਅਨੁਸਾਰ ਵਿੱਤੀ ਯੋਜਨਾ ਬਣਾਉਣੀ ਚਾਹੀਦੀ ਹੈ। ਬੱਚਤ ਦਾ ਮਕਸਦ ਆਪਣੇ ਉੱਤੇ ਬੇਲੋੜਾ ਬੋਝ ਪਾਉਣਾ ਨਹੀਂ ਹੈ। ਮਕਸਦ ਹੈ ਥੋੜ੍ਹਾ ਥੋੜ੍ਹਾ ਕਰਕੇ ਭਵਿੱਖ ਨੂੰ ਮਜ਼ਬੂਤ ਕਰਨਾ। ਧੀ ਨੂੰ ਸਿਰਫ ਬਚਾਉਣਾ ਨਹੀਂ, ਸਸ਼ਕਤ ਬਣਾਉਣਾ ਹੈ। ਬੇਟੀ ਬਚਾਓ ਇਹ ਬਹੁਤ ਮਹੱਤਵਪੂਰਨ ਹੈ, ਪਰ ਇਸ ਤੋਂ ਅੱਗੇ ਵੱਧ ਕੇ ਸਾਨੂੰ ਇਹ ਕਹਿਣਾ ਹੈ, ਬੇਟੀ ਪੜ੍ਹਾਓ, ਬੇਟੀ ਨੂੰ ਮੌਕੇ ਦਿਓ, ਬੇਟੀ ਨੂੰ ਆਤਮ ਨਿਰਭਰ ਬਣਾਓ। ਜਦੋਂ ਇੱਕ ਧੀ ਸਿੱਖਿਆ ਪ੍ਰਾਪਤ ਕਰਦੀ ਹੈ, ਆਪਣੇ ਪੈਰਾਂ ਉੱਤੇ ਖੜੀ ਹੁੰਦੀ ਹੈ, ਤਾਂ ਉਸਦਾ ਪੂਰਾ ਪਰਿਵਾਰ ਮਜ਼ਬੂਤ ਹੁੰਦਾ ਹੈ। ਇਸ ਲਈ ਧੀ ਦੇ ਨਾਂ ਉੱਤੇ ਕੀਤੀ ਬੱਚਤ ਸਿਰਫ ਪੈਸੇ ਦੀ ਬੱਚਤ ਨਹੀਂ, ਇਹ ਇੱਕ ਪਰਿਵਾਰ ਦੇ ਭਵਿੱਖ ਵਿੱਚ ਨਿਵੇਸ਼ ਹੈ। ਸੋ ਅੰਤ ਵਿੱਚ ਹੋ ਸਕਦਾ ਹੈ ਤੁਹਾਡੇ ਘਰ ਵਿੱਚ ਕੋਈ ਨਿੱਕੀ ਜਿਹੀ ਧੀ ਵੀ ਹੋਵੇ, ਉਸਦੀਆਂ ਅੱਖਾਂ ਵਿੱਚ ਸ਼ਾਇਦ ਵੱਡੇ ਸੁਪਨੇ ਹੋਣ। ਉਹ ਸ਼ਾਇਦ ਕਹਿ ਰਹੀ ਹੋਵੇ, ਮੈਂ ਵੱਡੀ ਹੋ ਕੇ ਕੁਝ ਬਣਨਾ ਹੈ। ਆਓ ਅਸੀਂ ਉਸਦੇ ਸੁਪਨੇ ਨੂੰ ਸਿਰਫ ਸੁਣੀਏ ਨਾ, ਉਸ ਲਈ ਅੱਜ ਤੋਂ ਤਿਆਰੀ ਵੀ ਕਰੀਏ। ਸੁਕੰਨਿਆ ਸਮ੍ਰਿਧੀ ਯੋਜਨਾ ਬਾਰੇ ਜਾਣਕਾਰੀ ਲਵੋ, ਯੋਗਤਾ ਅਤੇ ਮੌਜੂਦਾ ਨਿਯਮ ਸਮਝੋ, ਅਤੇ ਜੇ ਇਹ ਤੁਹਾਡੇ ਪਰਿਵਾਰ ਲਈ ਉਚਿਤ ਹੈ ਤਾਂ ਇਸ ਰਾਹੀਂ ਆਪਣੀ ਧੀ ਦੇ ਭਵਿੱਖ ਲਈ ਬੱਚਤ ਦੀ ਸ਼ੁਰੂਆਤ ਕਰੋ। ਯਾਦ ਰੱਖਿਓ, ਧੀ ਦਾ ਸੁਪਨਾ ਮਾਪਿਓ ਦੀ ਜ਼ਿੰਮੇਵਾਰੀ, ਅੱਜ ਦੀ ਬੱਚਤ ਕੱਲ ਦੀ ਤਿਆਰੀ। ਇਸ ਸੁਨੇਹੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਆਪਣੀ ਧੀਆਂ ਨੂੰ ਪੜ੍ਹਾਓ, ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿਓ ਅਤੇ ਉਹਨਾਂ ਦੇ ਭਵਿੱਖ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਬਣਾਉਣ ਵੱਲ ਇੱਕ ਛੋਟਾ ਜਿਹਾ ਕਦਮ ਅੱਜ ਹੀ ਚੁੱਕੋ। ਧੀ ਖੁਸ਼ਹਾਲ, ਪਰਿਵਾਰ ਖੁਸ਼ਹਾਲ, ਧੀ ਸਸ਼ਕਤ, ਦੇਸ਼ ਸਸ਼ਕਤ।
1: ਸੁਕੰਨਿਆ ਸਮ੍ਰਿਧੀ ਯੋਜਨਾ। ਹੁਣੇ ਤੁਸੀਂ ਅਮਰਦੀਪ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ। ਹੁਣ ਕੁਝ ਸ਼ਬਦ ਸਰਵਣ ਕਰਦੇ ਹਾਂ। ਲੋ ਸਰਵਣ ਕਰੋ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀਆਂ ਦਾ ਗਾਇਨ ਕੀਤਾ ਇਹ ਸ਼ਬਦ, ਮੇਰੇ ਬਾਬਾ ਮੈਂ ਬੋਰਾ, ਸਭ ਖਲਕ ਸਿਆਣੀ ਮੈਂ ਬੋਰਾ।

0: श्रोताओं, आप सुन रहे हैं आकाशवाणी दिल्ली का इंद्रप्रस्थ चैनल मीडियम वेव 366.3 मीटर्स अर्थात 819 किलोहर्ट्ज़ डीआरएम 810 किलोहर्ट्ज़ पर। दिन के 1:40 होने वाले हैं। अब आप सुनेंगे समाचार
1: या पंजाबी खबरां।
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸਰਕਾਰ ਛੇਤੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਬਾਰੇ ਕੋਚ ਪੱਧਰੀ ਕਮੇਟੀ ਦਾ ਗਠਨ ਕਰੇਗੀ। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕ ਧਾਮ ਮੰਦਿਰ ਵਿਚ ਭਗਦੜ ਮਚਣ ਕਾਰਨ 7 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ 10 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਨੇ। ਝਾਰਖੰਡ ਵਿਚ ਭਰਤੀ ਪ੍ਰੀਖਿਆਵਾਂ ਵਿਚ ਬੇਨੇਮੀਆਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ਅਤੇ ਰਾਜ ਸਰਕਾਰ ਦਰਮਿਆਨ ਅੱਜ ਦੁਪਹਿਰ ਬਾਅਦ ਗੱਲਬਾਤ ਦਾ ਨਵਾਂ ਗੇੜ ਹੋਏਗਾ। ਐਫਏਐਚ ਹਾਕੀ ਵਿਸ਼ਵ ਕੱਪ ਵਿਚ ਅੱਜ ਨੀਦਰਲੈਂਡ ਤੇ ਐਮਸਟਰਡਮ ਵਿਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ ਤੇ ਬੀਡਬਲਯੂਐਫ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਸ਼ੁਰੂ ਹੋ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਜਲਦੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਵਿਚ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿਚ ਸਰਕਾਰੀ ਖੇਤਰ ਦੇ ਬੈਂਕਾਂ ਦੇ 2 ਰੋਜ਼ਾ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਕਮੇਟੀ ਵੱਖ ਵੱਖ ਮੁੱਦਿਆਂ ਤੇ ਸੁਝਾਵਾਂ ਤੇ ਵਿਚਾਰ ਕਰਕੇ ਬੈਂਕਿੰਗ ਸੁਧਾਰਾਂ ਦੀ ਭਵਿੱਖ ਦੀ ਦਿਸ਼ਾ ਤੈਅ ਕਰੇਗੀ। ਸ੍ਰੀਮਤੀ ਸੀਤਾਰਮਨ ਨੇ ਉਮੀਦ ਪ੍ਰਗਟਾਈ ਕਿ ਵਿਚਾਰ ਵਟਾਂਦਰੇ ਦੇ ਨਤੀਜੇ ਕਮੇਟੀ ਨੂੰ ਬੈਂਕਾਂ ਦੀ ਭਵਿੱਖੀ ਭੂਮਿਕਾ ਬਾਰੇ ਸਿਫਾਰਸ਼ਾਂ ਤਿਆਰ ਕਰਨ ਵਿਚ ਵਡਮੁੱਲੀ ਅਤੇ ਠੋਸ ਜਾਣਕਾਰੀ ਪ੍ਰਦਾਨ ਕਰੇਗੀ।
3: On the basis of a well researched
4: पहले से उपलब्ध शोध दस्तावेजों से समिति को चर्चा के लिए जरूरी ठोस जानकारी प्राप्त होंगे। समिति के विचारों और सुझावों से स्पष्ट होगा कि यह देश को विकसित भारत की दिशा में किस तरह आगे बढ़ाना चाहती है और इसमें बैंकों की क्या भूमिका होगी।
3: And in that, the role of banks.
2: ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਇਕ ਵਾਰ ਜਦੋਂ ਉੱਚ ਪੱਧਰੀ ਕਮੇਟੀ ਆਪਣੀਆਂ ਸਿਫਾਰਸ਼ਾਂ ਸੌਂਪ ਦੇਗੀ ਤਾਂ ਸਰਕਾਰ ਅਤੇ ਬੈਂਕਿੰਗ ਖੇਤਰ ਭਾਰਤ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਤੁਰੰਤ ਕਾਰਵਾਈ ਕਰਨ ਵਾਸਤੇ ਤਿਆਰ ਹੋਣਗੇ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਜ਼ੋਰ ਦਿੱਤਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਦੇ ਯੁੱਗ ਵਿਚ ਗ੍ਰੈਜੂਏਸ਼ਨ ਸਿੱਖਿਆ ਦਾ ਅੰਤ ਨਹੀਂ ਸਗੋਂ ਲਗਾਤਾਰ ਟਲਣ ਅਤੇ ਬਦਲਾਅ ਅਨੁਸਾਰ ਚੱਲਣ ਵਾਲੇ ਜੀਵਨ ਵਿਚ ਪ੍ਰਵੇਸ਼ ਹੈ। ਉਹ ਅੱਜ ਤਾਮਿਲਨਾਡੂ ਦੇ ਤਿਰੂਵਰੂਰ ਵਿਚ ਸੈਂਟਰਲ ਯੂਨੀਵਰਸਿਟੀ ਆਫ ਤਾਮਿਲਨਾਡੂ ਦੇ 11ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਪ ਰਾਸ਼ਟਰਪਤੀ ਨੇ 2014 ਤੋਂ ਭਾਰਤ ਦੇ ਵਿਦਿਅਕ ਢਾਂਚੇ ਵਿਚ ਹੋਏ ਬੇਮਿਸਾਲ ਵਿਸਥਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਵਿਚੋਂ ਗਰੀਬੀ ਅਤੇ ਅਗਿਆਨਤਾ ਨੂੰ ਖਤਮ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਿੱਖਿਆ ਦਾ ਮੁਲਾਂਕਣ ਸੁਤੰਤਰ ਤੌਰ ਤੇ ਸੋਚਣ ਅਤੇ ਟੀਮਾਂ ਵਿਚ ਕੰਮ ਕਰਨ ਦੀ ਯੋਗਤਾ ਦੇ ਆਧਾਰ ਤੇ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਨੂੰ ਕਿਹਾ ਕਿ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਕਾਰਵਾਈ ਅੱਗੇ ਨਾ ਵਧਾਏ। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕ ਧਾਮ ਮੰਦਿਰ ਵਿਚ ਭਗਦੜ ਮਚਣ ਕਾਰਨ 7 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਸਾਉਣ ਮਹੀਨੇ ਦੇ ਤੀਜੇ ਸੋਮਵਾਰ ਜਲ ਅਭਿਸ਼ੇਕ ਲਈ ਮੰਦਿਰ ਚ ਭਾਰੀ ਭੀੜ ਇਕੱਠੀ ਹੋਈ ਸੀ। 10 ਤੋਂ ਵੱਧ ਸ਼ਰਧਾਲੂ ਗੰਭੀਰ ਰੂਪ ਚ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਪਟਨਾ ਮੈਡੀਕਲ ਕਾਲਜ ਹਸਪਤਾਲ ਤੇ ਜ਼ਿਲ੍ਹੇ ਦੇ ਸਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਾਡੇ ਪੱਤਰਕਾਰ ਨੇ ਦਸਿਆ ਕਿ ਅਸ਼ੋਕ ਧਾਮ ਸਟੇਸ਼ਨ ਤੋਂ ਮੰਦਰ ਜਾਣ ਵਾਲੇ ਰਸਤੇ ਤੇ ਇਕ ਬਿਜਲੀ ਦੇ ਖੰਭੇ ਵਿਚ ਬਿਜਲੀ ਦੇ ਕਰੰਟ ਦੀ ਅਫਵਾਹ ਤੋਂ ਬਾਅਦ ਭਗਦੜ ਮਚੀ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਹਾਦਸੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਢੁਕਵਾਂ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿਚ ਭਗਦੜ ਕਾਰਨ ਸ਼ਰਧਾਲੂਆਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕਰਦਿਆਂ ਰਾਸ਼ਟਰਪਤੀ ਨੇ ਪੀੜਤ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟਾਈ ਹੈ। ਸ੍ਰੀਮਤੀ ਮੁਰਮੂ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉਪ ਰਾਸ਼ਟਰਪਤੀ ਨੇ ਵੀ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਖੀਸਰਾਏ ਵਿਚ ਭਗਦੜ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਸ੍ਰੀ ਮੋਦੀ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਤਾਰਾਪੀਠ ਪੁਲਿਸ ਸਟੇਸ਼ਨ ਨੇੜੇ ਇਕ ਹੋਟਲ ਵਿਚ ਅੱਜ ਸਵੇਰੇ ਲੱਗੀ ਅੱਗ ਵਿਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ। ਖਬਰਾਂ ਅਨੁਸਾਰ ਅੱਗ ਪਹਿਲਾਂ ਹੋਟਲ ਦੀ ਰਿਸੈਪਸ਼ਨ ਵਿਚ ਲੱਗੀ ਤੇ ਫਿਰ 4 ਮੰਜ਼ਿਲਾ ਇਮਾਰਤ ਵਿਚ ਫੈਲ ਗਈ। अग लगन समय ज्यादातर मेहमान सुते हुए सन। होटल श्रद्धालुओं नाल भरिया होया सी जो सौण महीने की आखिरी सोमवार नूं तारा पीठ आए सन। होटल मालिक ने दस्सिया कि अग शॉर्ट सर्कट कारण लगी है। प्रधानमंत्री नरेंद्र मोदी ने बीरभूम विच अग लगन की घटना विच हुए जानी नुकसान से डूंघा दुख प्रगट किया। एक सोशल मीडिया पोस्ट विच श्री मोदी ने मृतकों के परिवारों नाल हमदर्दी प्रगट की ते जख्मियों के छेती ठीक होने की कामना की। श्री मोदी ने कहा कि स्थानक प्रशासन प्रभावित लोगों नूं लोड़ीदी सहायता प्रदान कर रहा है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AER ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AER ਜਲੰਧਰ। ਝਾਰਖੰਡ ਵਿਚ ਅੱਜ JPSC ਤੇ JSSC ਭਰਤੀ ਪ੍ਰੀਖਿਆ ਵਿਚ ਬੇਨੇਮੀਆਂ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ 24ਵਾਂ ਦਿਨ ਹੈ। ਵਿਦਿਆਰਥੀਆਂ ਨੇ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਦੇ ਖਿਲਾਫ਼ ਆਪਣਾ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਸਰਕਾਰ ਅਤੇ ਵਿਦਿਆਰਥੀ ਨੁਮਾਇੰਦਿਆਂ ਵਿਚਕਾਰ ਅੱਜ ਗੱਲਬਾਤ ਦਾ ਇਕ ਨਵਾਂ ਗੇੜ ਹੋਏਗਾ। JPSC JSSC ਉਮੀਦਵਾਰਾਂ ਨੇ ਕੱਲ੍ਹ ਰਾਂਚੀ ਦੇ ਜੈਪਾਲ ਸਿੰਘ ਮੁੰਡਾ ਸਟੇਡੀਅਮ ਤੋਂ ਅਲਬਰਟ ਐਕਾ ਚੌਕ ਤੱਕ ਰੋਸ ਮਾਰਚ ਕੱਢਿਆ। ਵਿਦਿਆਰਥੀਆਂ ਨੇ JSSC CGL ਪ੍ਰੀਖਿਆ ਰੱਦ ਕਰਨ ਅਤੇ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਦੀ CBI ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਰਾਜ ਸਰਕਾਰ ਨੇ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਅੱਜ ਦੁਪਹਿਰ ਬਾਅਦ 2 ਵਜੇ ਰਾਂਚੀ ਵਿਚ ਗੱਲਬਾਤ ਦਾ ਸੱਦਾ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ UGC ਨੈੱਟ ਪ੍ਰੀਖਿਆ ਦੇ 3 ਵਿਸ਼ਿਆਂ ਅੰਗਰੇਜ਼ੀ, ਕਾਮਰਸ ਅਤੇ ਸੋਸ਼ੋਲੋਜੀ ਲਈ ਦੁਬਾਰਾ ਪ੍ਰੀਖਿਆ ਲੈਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇਨ੍ਹਾਂ 3 ਵਿਸ਼ਿਆਂ ਦੇ ਪੇਪਰਾਂ ਵਿਚ ਕਈ ਤਰ੍ਹਾਂ ਦੀਆਂ ਗਲਤੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਲਿਆ ਗਿਆ ਹੈ। NTA ਨੇ ਦਸਿਆ ਕਿ ਅੰਗਰੇਜ਼ੀ ਵਿਸ਼ੇ ਲਈ ਦੁਬਾਰਾ ਪ੍ਰੀਖਿਆ 9 ਸਤੰਬਰ ਨੂੰ ਪਹਿਲੀ ਸ਼ਿਫਟ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗੀ, ਜਦਕਿ ਕਾਮਰਸ ਵਿਸ਼ੇ ਲਈ ਮੁੜ ਪ੍ਰੀਖਿਆ ਉਸੇ ਦਿਨ ਦੂਜੀ ਸ਼ਿਫਟ ਵਿਚ ਦੁਪਹਿਰ ਬਾਅਦ 3 ਵਜੇ ਤੋਂ ਸ਼ਾਮੀ 6 ਵਜੇ ਤੱਕ ਹੋਏਗੀ। ਸੋਸ਼ੋਲੋਜੀ ਵਿਸ਼ੇ ਲਈ ਦੁਬਾਰਾ ਪ੍ਰੀਖਿਆ 10 ਸਤੰਬਰ ਨੂੰ ਪਹਿਲੀ ਸ਼ਿਫਟ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗੀ। NTA ਨੇ ਇਨ੍ਹਾਂ ਗਲਤੀਆਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਸੀ। ਕਮੇਟੀ ਨੇ ਨਿਰਪੱਖ ਤੇ ਗਲਤੀ ਮੁਕਤ ਪ੍ਰੀਖਿਆ ਯਕੀਨੀ ਬਣਾਉਣ ਲਈ ਇਨ੍ਹਾਂ 3 ਵਿਸ਼ਿਆਂ ਲਈ ਦੁਬਾਰਾ ਪ੍ਰੀਖਿਆ ਲੈਣ ਦੀ ਸਿਫਾਰਿਸ਼ ਕੀਤੀ ਸੀ। BJP ਨੇ ਅੱਜ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਵੱਲੋਂ ਦਿਮਾਗੀ ਨਕਸਲ ਹੋਣ ਤੇ ਮਾਣ ਪ੍ਰਗਟਾਉਣ ਵਾਲੇ ਬਿਆਨ ਦੀ ਆਲੋਚਨਾ ਕੀਤੀ ਹੈ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ BJP ਦੇ ਕੌਮੀ ਬੁਲਾਰੇ ਡਾ. ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਜਿਸ ਨਕਸਲਵਾਦ ਨੂੰ ਖਤਮ ਕਰਨ ਵਿਚ ਕਾਂਗਰਸੀ ਸਰਕਾਰਾਂ ਨਾਕਾਮ ਰਹੀਆਂ ਸਨ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਕਾਬੂ ਹੇਠ ਲਿਆਂਦਾ ਗਿਆ ਹੈ।
5: ਮਾਤਰ 24 ਘੰਟੇ ਕੇ ਅੰਦਰ ਕਾਂਗਰਸ ਕੇ ਵਰਿਸ਼ਠ ਨੇਤਾ ਪੀ ਚਿਦੰਬਰਮ ਸਾਹਿਬ ਨੇ ਖੁਦ ਆਕਰ ਕਹਾ ਕਿ ਉਨ੍ਹੇ ਦਿਮਾਗੀ ਨਕਸਲੀ ਹੋਣੇ ਪੇ ਗਰਵ ਹੈ। ਯਾਨੀ ਦੇਖਿਏ ਕਿਤਨੇ ਆਸ਼ਚਰਯ ਕੀ ਬਾਤ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਕਹਾ ਔਰ ਇਤਨੀ ਤੁਰੰਤ ਪ੍ਰਤੀਕਿਰਿਆ ਹੋਈ ਕਿ ਪੂਰੇ ਦੇਸ਼ ਕੇ ਸਾਹਮਣੇ ਆ ਗਿਆ ਕਿ ਕਿਸਕੇ ਦਿਮਾਗ ਮੇ ਨਕਸਲ ਬੈਠਾ ਹੁਆ ਹੈ ਔਰ ਵਹ ਸਵਯਮ ਗਰਵ ਕੀ ਅਨੁਭੂਤੀ ਕਰਨੇ ਲਗੇ।
2: ਉਨ੍ਹਾਂ ਨੇ ਸਾਬਕ ਪ੍ਰਧਾਨ ਮੰਤਰੀ ਡਾ.